da untu bidawi are enane tokna barakti sinine na uthadi tukna salal tinino dawre katte kati enen do orka habaya atwa vadigrime to dorka neget amse habaya adgedi hoy wanasine ne admital embali hoynum siuda awo gal habaiti bgana diab natwarate wo tak ujali thunaneite natwa soye wo tak mikre nafiyat kananti hoy wasama adi ek to aya shawiyae taku kujali bhalba efe magdharae umba tu na gadi tu natwarate wo tak ujali thunaneite bindi uminan ono tak aya takok bhadu befe umbaro natraza tindeka umbaruk nat indiye tokna miskat bhaliye ibrahim tie na wowe na raim tie bithari we na raim tie na rukuiti din tine nat vasoya e bo tak ujhali thuna nei te bindiye bhuminan on osu ono takok dai diye tinde kamak diye tinde mikirin fo gindiye bhistine aya an taru hami bismi sao gindiye bhiseti bagda se danne hoy wa sama adiek to aya sha wa bindiye bhuminan ono takok ekatye natika allah ibtike diya katye mato hoy wasamtiye thaya ga thanke tha utuna ti dai ono tako ko mak allah dog diya katye umbaro umbaro na thoy shambibo enenin tuna tudiya ne ade o tak o mak ayay tak dite udai intarimne to na hua na thoy tim shabibe to na hua embare uda embali udai en are wer habaiti utak abret amag mekri lama sone be katiek yoma tatkuit vatir shumit bifridor baktamine han inde ha are weran umbaro unudai embali bedna ko wer are bardo gana inde ankiro gadu abre toshbo badan nanoyai tudai nay utak uma gwerti danyo bashob udai unai tisnine na undai nenen embali bhallan ne nabayat gagedna are gal havaiti bedor utaku kujhali bhalba efe magdhara ibni de tha ati we rabeid geda eha ushbu allah ini we oku umag mi masho ku tera du itakwet kitte ke usho ku ayai tak inde hum ayai tak allah ti ab katiye tayai hum baruk nad ga thoi shambi bo o ma ke katiye allah ti ab katiye na to ko baruk mal dei tawat nie na hua allah ti girsiyuk tim tarime na hua hum batu hoy shambi bo ਉਨ ਆਇਆ ਤੱਕ ਇਕਤੀਏ ਨਾਤੀਕ ਉਨ ਉਧੈ ਹੀਦਾ ਬਹਿਨ ਐਮ ਬਲੀ ਵਿਮ ਸਿਓ ਦਿਨਾ ਹੀਦਾ ਬਹਿਨ ਉਬਕੈ ਕਿਸ਼ਬੋ ਬਕੋ ਬੇਤੋ ਨਾਤੀ ਦਾਇ ਉਨ ਆਇਆ ਤੱਕ ਉਹ ਮਕ ਇਕਤੀਏਕ ਪਰੁਕ ਅਦਗਰਤੀਏਕ ਤਿਕੂ ਕਾ ਬਿਦ ਅਦਗਰਾਇਕ ਅਮ ਤਰਾਮਾ ਉਤੋ ਨਾਤੀ ਦਾਇ ਨਹਿਨ ਉਤੋ ਨ ਤੁਦਾਇ ਇਤਨੀ ਸਰੀ ਓਕਨਾ ਆਇਆ ਤੱਕ ਐਦਨੇ ਬੋ ਤੱਕ ਤਿਮ ਸ਼ਬੀਬ ਨੇ ਨ ਐਮਗੀਏਕ ਇਸ਼ਬੋ ਬੀਏਕ ਅੱਲਾਹ ਦੋ ਕਿਤਵਾ ਬੇ ਕਤੀਏ ਨਾ ਤੋ ਊ ਤਕ ਅੱਲਾ ਨੀ ਦੇ ਥਾ ਤੀ ਦਾ ਉਸ਼ਬੋ ਅੱਲਾ ਇਨੀ ਹੋਏ ਕੋ ਊ ਮਾਗ ਮੀ ਮਸ਼ੋ ਕੋ ਤੇਰਾ ਦੋ ਇਤਾ ਕੋ ਇਤ ਕਿਤੇ ਕਿ ਉਸ਼ੋ ਕੋ ਆਇ ਤਕ ਨੀ ਉਤੋ ਨਾ ਤੀ ਦਾ ਉਤ ਆਇ ਅੱਲਾ ਦੀ ਆ ਬੇ ਕਤੀਏ ਨਾ ਤੋ ਕੋ ਤੂ ਬਰੂ ਤੋ ਤੁਮ ਅਗੀ ਤੀ ਦਾ ਬਰੂਕ ਤੇਰੇ ਦੀ ਤੀ ਨਾ ਤੀ ਅਗ ਲਈ ਤੋ ਬਕਈ ਸ਼ੰਬੀ ਬੋ ਕਮ ਸੇ ਯਾਨੇ ਦਿਵਾ ਤੀ ਬਦਾਮੀ ਇਕ ਫਿਨਾ ਦਾ ਇਹ ਕੋ ਨਾ ਦਾ ਇਹ ਉਮ ਬਰੋ ਕੋ ਬਕਈ ਨਾ ਤੋ ਸ਼ੰਬੀ ਬੋ ਲੀ ਇਕ ਨਾ ਤੋ ਸ਼ੰਬੀ ਬੋ ਯਾ ਇਕ ਨਾ ਤੋ ਸ਼ੰਬੀ ਬੋ ਗਾਦੇ ਦੰਨੇ ਥਾਇਆ ਗਾਤ ਕਿਤਵਾਰੋ ਅਕੋਬੇ ਤੁਨਾਤੀ ਦਾ ਮਲ ਦੇ ਤਵਾਤਨੀ ਤੂਨ ਉਮਬਤੂ ਹਈਸ ਅਰੇ ਵੇਰਨ ਆਇਆਈ ਤਕੀ ਦਨਾ ਦਾਇਤ ਫਾਇਸੀ ਤੋ ਗਰੋਯੋ ਰੇ ਵੇ ਰਿਸ਼ਦੀਤ ਆਇਆ ਥਿਰਵੇ ਉਦਰੋ ਬੀ ਗੂਦਾਏ ਬੰਦੇ ਤੋਨਨ ਤੇ ਚਾਬੇ ਬਨੇ ਓਨੂ ਤਕ ਉਦਰੁਕ ਕਾ ਗੂਦੀ ਉਮਬਰੁ ਕਾ ਆਇਆ ਤਕਿਓ ਦਨਾ ਦਾਇਤ ਉਹ ਗਰੋਯੋਕ ਸ਼ਿਵਪਤੀਤ ਉਹ ਗਰੋਯੋਕ ਰਨਸ਼ੀਦੇ ਆਇਆ ਤੂ ਤੇ ਫੀ ਦਾਇਬ ਕੰਤੀਆਈ ਉਹ ਗਰੋਕ ਰਨਸ਼ੀਦੇ ਨਤਕ ਸ਼ਿਵਬੋਕ ਸ਼ਾਬੂਬ ਤਕ ਦਾਇਬ ਅਲਾਈ ਉਗਤ ਦਾਇਬ ਉਧਾਈ ਉਗਤ ਦਾਇਬ ਇਦਾਉਲ ਨਾ ਉਗਤ ਦਾਇਬ ਇਸਗੀ ਨਾ ਉਗਤ ਦਾਇ ਤਕ ਤਿਕਤੇ ਹਿਨਨ ਤੋ ਨਾ ਤੂ ਦਾਇਤ ਨਿਹਰਿਉ ਤੋ ਨਾ ਤੂ ਸ਼ਬੂਬ ਨਿਹਰਿਉ ਉਸਲਲ ਉਦਾਇਬ ਨਿਹਰਿਉ ਬੇ ਤੂ ਨਾ ਤੀ ਦਾਇ ਉਨ ਉਧਈ ਗਲੇ ਅਰਵ ਇਮ ਸ਼ਬੀਬ ਨੇ ਨਾ ਹੁਆ ਗਲੇ ਅਰਵ ਦਵਲ ਕਾ ਬੇ ਕਤੀ ਨੇ ਨਾ ਹੁਆ ਉਮ ਬਤੋ ਹੋਕਨਾ ਨਿਹਰਿਉ ਨਿਸਰੀ ਵੋ ਅਰੇ ਮਗਿਤ ਕਹੁਨ ਨਾ ਹੋਕਨਾ ਅਰੇ ਤੂ ਨਾ ਤੂ ਨਹਨ ਤੇਮ ਬਲੀ ਭੋਈ ਨੇ ਅਦੇਤ ਕਸਤੂ ਹਨ ਨਭੋ ਵੋ ਉਨੂ ਨਭੇ ਅਦਨੇ ਤੂ ਨਾ ਸ਼ਲਿਕ ਨਾ ਅਕਈ ਭਲੀ ਸ਼ਲਿਕ ਅਕਈ ਗੁਦਾ ਦੇਹਾ ਅੰਫਾਮੇ ਉਤੋ ਨਾ ਤੀ ਦਾ ਮਿਸਰ ਕਾਇਕ ਨੇ ਕਾਤੀ ਨੇ ਤਾਇਆਈ ਤੀ ਦਾਇ ਵ ਇਮਹਲੇ ਦਾਇ ਵ ਭਮੋਈ ਸਾਇ ਦਾਇ ਵ ਬਰੇ ਹੁ ਦਾਇ ਰਿਬਿਆ ਨਾ
iwawene katinek tarmumawa efalwa oriawa tetena tedait adgertene hadit ka kelwana tubdawi eheni minika amagadhaki ken henin nisariwetuna shabup nisariw detunati dai henin embali meado are wer gana inde ota kabret amoyek tarte dise danin nun mag tammashtinit kawer ogna mandit shibona in tubdawi afama thadit are ujhali dagal ka kindi tallalage uguma shamme ka kanomia sawase mallaba kraf akai aini ujal abret arau in putuna kastu thabaya dai ga gedne tuwa embali deine ade tuwa barekna shabu nisariwo unda kai kunu dayu nai dai shalla date na dai na nisariwo kna betunati dai shabu na tu shabu nisariwo kna utak gana gal diabo firai do banu iktihan reu bar sha tawamin male tarmu manu iktihan natwa kan hadaye diab utunati dai shalla dai date na dai bhai di marhena okna amrama are same dai thayati bhai toshbu tawai ene sirhatokna